ਸਾਰੀ ਰਾਤ ਨੀਂਦ ਨਹੀਂ ਆਉਂਦੀ, ਮੈਨੂੰ ਪਤਾ ਹੈ ਜੀ, ਤੁਸੀਂ ਫੋਨ ਚਲਾਉਂਦੇ ਹੋ ਜੀ, ਔਰ ਫਿਰ ਕਹਿੰਦੇ ਹੋ ਜੀ ਮੈਨੇ ਸੁਬਹ ਆਂਖ ਨਹੀਂ ਖੁੱਲਦੀ ਹੈ, ਇਸ ਲਈ ਫੋਨ ਨਹੀਂ ਚਲਾਉਣਾ ਜੀ ਆਪਣੇ, ਰਾਤ ਨੇ ਜਲਦੀ ਸੋਨਾ ਹੈ ਔਰ ਸੁਬਹ ਜਲਦੀ ਉੱਠਣਾ ਹੈ ਤਾਂ ਕਿ ਆਪ ਯੋਗਾ ਕਰ ਸਕੇ, ਆਪਣੇ ਲਈ ਸਮੇਂ ਨਿਕਾਲ ਸਕੇ, ਅਦਰਵਾਈਜ਼ ਅਗਰ ਆਪ ਫੋਨ ਚਲਾਏਂਗੇ ਤੋ ਐਸੀ ਨੀਂਦ ਨਹੀਂ ਆਏਗੀ ਆਪਕੋ ਔਰ ਬਿਮਾਰੀਆਂ ਘਰ ਕਰਨੇ ਲੱਗ ਜਾਏਂਗੇ ਔਰ ਸਾਥ ਹੀ ਸਾਥ ਆਂਖੋਂ ਕੀ ਪ੍ਰੋਬਲਮ ਬੜ ਜਾਏਂਗੀ। ਚਲੀ ਜੀ, ਫਿਲਹਾਲ ਆਪ ਆਰਜੋ ਰੀਨਾ ਕੇ ਸਾਥ ਕਨੈਕਟਡ ਸ਼੍ਰੋਤਾਓ, ਇਵਨਿੰਗ ਮਸਤੀ ਸ਼ੋ ਮੇ ਆਰਜੋ ਰੀਨਾ ਕੇ ਸਾਥ, ਔਰ ਸਮੇਂ ਕੀ ਬਾਤ ਕਰੋ ਤੋ 6:56 ਹੋ ਚੁਕੇ ਹੈ ਔਰ 56 ਮਿੰਟ ਹੈ ਮੇਰੇ ਪਾਸ, ਔਰ ਦੇਖਦੇ ਹੈ ਕਿ ਭਈਆ ਕਿਨ ਕਾ ਕਿਆ ਮੈਸੇਜ ਆਇਆ ਹੈ। ਅੱਜ ਮੈਨੇ ਆਪ ਸਭੀ ਸੇ ਯਹੀ ਪੂਛਾ ਹੈ ਕਿ ਆਜ ਵਰਲਡ ਫੋਟੋਗ੍ਰਾਫੀ ਡੇ ਹੈ, ਤੋ ਕਿਆ ਆਪਕੇ ਫੋਨ ਕੇ ਗੈਲਰੀ ਮੇ ਆਪਕੇ ਮੰਮੀ ਪਾਪਾ ਕੇ ਫੋਟੋ ਹੈ ਯਾ ਨਹੀਂ ਹੈ, ਯਾ ਬਸ ਖੁਦ ਕੇ ਫੋਟੋ ਸੇ ਹੀ ਫੋਨ ਭਰ ਰੱਖਾ ਹੈ ਆਪਨੇ।